ਡਟਾਰੀ ਮੁੰਡਾ ਸੁਣੀ ਨਾ ਜੁਗਤੇ ਕਰੀ ਨਾ ਜੋਜ ਇਹ ਕੜਾ ਬਤਾਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਪੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ ਲੋ ਜਮ ਤਣੋ ਮਨੇ ਥਈ ਥੇ ਜਾਨ।